0: ਵਾਹਿਗੁਰੂ ਜੀ ਕਾ ਖਾਲਸਾ
1: ਦਰਸ਼ਨ ਪਰਸਿਐ ਗੁਰੂ ਕੈ ਜਨ ਮਰਨ ਦੁਖ ਜਾਏ ਹੋਵੇ ਸਿਵਤਕ ਸਮਦੀ ਨੁਰਾਸੋ ਗੁਰ ਸੋ ਜਤੀਏ ਤੁਰ ਦੇਤੇ ਸੱਚ ਪਾਤਸ਼ਾਹ ਮਰ ਜਨਮ ਜਨਮ ਦੀ ਕਾਤੀਏ ਸਜਨ ਸੱਚ ਪਾਤਸ਼ਾਹ ਸਿਰ ਸ਼ਾਹ ਦੇਸ਼ ਹੋ ਜਿਸ ਪਾਸ ਬੈਤੀਏ ਸੋਏ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਗੌਰੀ ਗੁਰਾਰਰੀ ਮਹਿਲਾ ਪੰਜਵਾਂ ਤਉ ਕਿਰਪਾ ਤੇ ਮਗਨ ਪਾਏ ਪ੍ਰਭ ਕਿਰਪਾ ਨਾਮ ਧਿਆਏ ਤਉ ਕਿਰਪਾ ਤੇ ਮਾਰਗ ਪਾਏ ਪ੍ਰਭ ਕਿਰਪਾ ਤੇ ਨਾਮ ਧਿਆਏ ਪ੍ਰਭ ਕਿਰਪਾ ਤੇ ਬੰਨਨ ਚੂਟੇ ਤਉ ਕਿਰਪਾ ਤੇ ਹਉ ਮੈਂ ਚੂਟੇ ਤਉ ਲਵਨ ਤਉ ਲਗਨ ਸੇਵਾ ਹਉ ਤੇ ਕਛੁ ਨ ਹੋਵੇ ਦੇਵਰ ਹਉ ਤੁਦ ਬਾਵੇ ਤਾ ਗਾਵ ਪਾਣੀ ਤੁਦ ਬਾਵੇ ਤਾ ਸਚ ਬਖਾਨੀ ਤੁਦ ਬਾਵੇ ਤਾ ਸਤਿਗੁਰ ਮਾਇਆ ਸਿਰਬ ਸੁਖ ਪ੍ਰਭ ਤੇਰੀ ਧਿਆਇਆ ਜੋ ਤੁਰ ਪਾਵੇ ਸੋ ਨਿਰਮਲ ਕਿਰਪਾ ਜੋ ਤੁਰ ਪਾਵੇ ਸੋ ਸੱਚ ਧਰਮਾ ਸਿਰ ਬਨਿਦਾਨ ਗੁਣ ਤੁਮਹੀ ਪਾਸਾ ਤੂ ਸਾਹਿਬ ਸੇਵਕ ਅਰਦਾਸਾ ਮਨ ਤਨ ਨਿਰਮਲ ਹੋਈ ਹਰ ਰੰਗ ਸਿਰਬ ਸੁਖ ਪਾਵੇ ਸਤਸੰਗ ਨਾਮ ਤੇਰੇ ਰਹੇ ਮਨ ਰਾਤਾ ਇਹੋ ਕਲਿਆਣ ਨਾਨਕ ਮਰ ਜਾਤਾ ਮਨ ਤਨ ਨਿਰਮਲ ਹੋਏ ਕਰ ਰੰਗ ਸਿਰਬ ਸੁਖ ਪਾਵੇ ਸਤਸੰਗ ਨਾਮ ਤੇਰੇ ਰਹੇ ਮਨ ਰਾਤਾ ਇਹੋ ਕਲਿਆਣ ਨਾਨਕ ਕਰ ਜਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੇਜ 180 ਗੁਰੀ ਗੁਰਾਰੀ ਫਿਫਥ ਮੇਲ ਬਾਈ ਯੋਰ ਗ੍ਰੇਸ ਵੀ ਫਾਈਂਡ ਦ ਵੇ ਬਾਈ ਗੋਡਸ ਗ੍ਰੇਸ ਵੀ ਮੈਡੀਟੇਟ ਔਨ ਦ ਨਾਮ ਦ ਨੇਮ ਆਫ ਦ ਲੋਰਡ ਬਾਈ ਯੋਰ ਗ੍ਰੇਸ ਵੀ ਫਾਈਂਡ ਦ ਵੇ ਬਾਈ ਗੋਡਸ ਗ੍ਰੇਸ ਵੀ ਮੈਡੀਟੇਟ ਔਨ ਦ ਨਾਮ ਦ ਨੇਮ ਆਫ ਦ ਲੋਰਡ ਬਾਈ ਗੋਡਸ ਗ੍ਰੇਸ ਵੀ ਆਰ ਰਿਲੀਜ਼ਡ ਫਰੋਮ ਆਰ ਬੌਂਡੇਜ By your grace, egotism is eradicated. As you assign me, so I take your service. By myself, I cannot do anything at all, O Divine Lord, pause. If it please you, then I sing the word of your bani. If it please you, then I speak the truth. If it please you, then the true Guru showers his mercy upon me. All peace comes from your kindness, God. Whatever pleases you is a pure action of karma. Whatever pleases you is the true faith of Dharma. The treasure of all excellence is with you. Your servant prays to you, O Lord and Master. The mind and body become immaculate through the Lord's love. All peace is found in the Satsangat, the true congregation. My mind remains attuned to your Naam. Nanak affirms this as his greatest pleasure. The mind and body become immaculate through the Lord's love. All peace is found in the Satsangat, the true congregation. My mind remains attuned to your name. Nanak affirms this as his greatest pleasure. Vaheguru Ji Ka Khalsa. Vaheguru Ji Ka Khalsa.